0: ਜੀਵਨ ਸਾਈਕਲ ਚੱਲਣ ਨੂੰ ਜੀਆ ਹੈ। ਸੰਤੁਲਨ ਬਣਾ ਰੱਖਣ ਵਾਸਤੇ ਆਪ ਨੂੰ ਲਗਾਤਾਰ ਚਲਦੇ ਰਹਿਣਾ ਜ਼ਰੂਰੀ ਹੈ। ਇਹ ਵਿਚਾਰ ਹੈ ਅਲਬਰਟ ਆਈਸਟਿਨ ਦਾ। ਆਪ ਬੇਟੇ ਨੇ ਇੱਕ ਪੱਤਰ ਲਿਖਿਓ ਵੀ ਰਹਿਮਾਈ 1930 ਅੰਦਰ ਅਲਾਇਣਾ ਜੀ ਕੀ ਲਿਖੀ। ਤੋ ਘਣੇ ਮਾਂ ਸੁ ਰਾਮ ਰਾਮ ਆਕਾਸ਼ਵਾਣੀ ਜੋਧਪੁਰ ਸੁ ਗਣਗੌਰ ਸੁਣਨ ਵਾਲੀ ਸਲੋਨੀ ਸਖਿਆ ਨੇ ਆਪ ਰੇਡੀਓ ਸੰਗਨੀ ਆਰਾਧਨਾ ਜੋਸ਼ੀ ਰਾ। ਪੂਨਮ ਜੀ ਆਪਣੇ ਵੀ ਘਣੇ ਮਾਂ ਸੁ ਰਾਮ ਰਾਮ।
1: ਬਿਲਕੁਲ ਆਰਾਧਨਾ ਜੀ, ਆਪਣੇ ਵੀ ਮਾਰਾ ਘਣੇ ਮਾਂ ਸੁ ਰਾਮ ਰਾਮ, ਔਰ ਗਣਗੌਰ ਕਾਰਜਕ੍ਰਮ ਸੁਣਨ ਵਾਲੀ ਸਗਲੀ ਸਖਿਆ ਨੇ ਵੀ ਹੇਤ ਪ੍ਰੀਤ ਸੁ ਭਰਿਓੜਾ ਰਾਮ ਰਾਮ।
0: ਪੂਨਮ ਜੀ ਆਜ ਹੈ ਵਿਸ਼ਵ ਸਾਈਕਲ ਦਿਵਸ।
1: ਜਣੇ ਆਜ ਆਪ ਸਾਈਕਲ ਲੈ ਰਹੇ ਤਾਂ ਆਫਿਸ ਹੈ ਨੀ?
0: ਦੇਖੋ ਬਹੁਤ ਟਾਈਮ ਹੋ ਗਿਆ ਨੀ ਸਾਈਕਲ ਚਲਾਏ ਨੇ, ਤਾਂ ਆਜ ਸੋਚੋ ਕਿ ਕਿਉਂ ਨਾ ਥੋੜੀ ਜਿਹੀ ਸਾਈਕਲ ਚਲਾਈ
1: ਜਾਏ। ਕਿਹੜਾ ਕਰਨੂ ਪਊ ਰਹੀ ਹੋ ਆਜ ਆਪ ਰੋ?
0: ਸਹੀ ਵਧੋ ਤਾਂ ਉਹ ਸਾਈਕਲ ਮੈਂ ਘਰ ਨਹੀਂ ਲੈ ਰਹੀ, ਅੱਜ ਆਪਣਾ ਜੇਕਾ ਮਹਿਮਾਨ ਆਇਆ ਨੇ।
1: ਅੱਛਾ,
0: ਤੋ ਵਿਆਹ ਨੀ ਸਾਈਕਲ ਹੀ? ਓ